ਇਹ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਤਾਸ਼ੋਤਾਂ ਤੁਹਾਂ ਸਾਰੇ ਇਸ ਵਕਤ ਕਾਰਜਕ੍ਰਮ ਸੁਣਾ ਦੇਣ ਆਪਣੀ ਹੋਸਟ ਐਂਡ ਦੋਸਤ ਸ਼ਸ਼ੀ ਕਰਨੇ ਤੁਹਾਂ ਸਾਰੇ ਸੁਣਾ ਦੇਣ ਆਪਣਾ ਮਾਟੀ ਦੀ ਮਹਿਕ ਕਾਰਜਕ੍ਰਮ ਤਾਸ਼ੋਤਾਂ ਫਿਰ ਤਿਹਾਂ ਤੁਸੀਂ ਲੈ ਚੱਲਦੇ ਨੇ ਇੱਕ ਗੀਤ ਸੰਗੀਤ ਦੀ ਤਰਫ ਤੁਹਾਂ ਵੀ ਸੁਣਾ ਕਨੇ ਸੁਣਦੇ ਰਹੇ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ।

ਪਰ ਇਹ ਹੈ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ। ਸਾਸ਼ਾ ਤੋਂ ਤੁਹਾਂ ਸਾਰੇ ਕਾਰਜਕ੍ਰਮ ਸੁਣਾ ਦਿੱਤੇ ਆਪਣੀ ਹੋਸਟ ਐਂਡ ਦੋਸਤ ਸ਼ਸ਼ੀ ਕੰਨੇ। ਕਾਰਜਕ੍ਰਮ ਦਾ ਜਿਹੜਾ

ਸ਼੍ਰੋਤਾ 91.2 ਮੈਗਾਹਰਟਜ਼ ਤੇ ਤੁਸੀਂ ਹੋ ਇਸ ਸਮੇਂ ਰੇਡੀਓ ਗੁੰਜਨ ਧਰਮਸ਼ਾਲਾ ਦੇ ਨਾਲ ਮੈਂ ਤੁਹਾਡੀ ਰੇਡੀਓ ਦੋਸਤ ਪਿੰਕੀ ਤੇ ਮੇਰੇ ਨਾਲ ਤੁਸੀਂ ਕਾਰਜਕ੍ਰਮ ਇੰਜੋਏ ਕਰਨਾ ਹੈ ਅੱਜ ਪੰਜਾਬੀ ਗੀਤਾਂ ਦਾ ਕਾਰਜਕ੍ਰਮ ਜੀ ਹਾਂ ਸ਼੍ਰੋਤਾਓ ਆਓ ਸੁਣਦੇ ਨੇ ਕਾਰਜਕ੍ਰਮ ਦਾ ਸਭ ਤੋਂ ਪਹਿਲਾਂ ਪੰਜਾਬੀ ਗੀਤ

ਸੋਤੋ 91.2 ਮੈਗਾਹਰਟਸ ਤੇ ਤੁਸੀਂ ਬਣੇ ਹੋਏ ਹੋ ਰੇਡੀਓ ਗੁੰਜਨ ਧਰਮਸ਼ਾਲਾ ਦੇ ਨਾਲ ਤੇ ਇੰਜੋਏ ਕਰ ਰਹੇ ਹੋ ਪੰਜਾਬੀ ਗੀਤਾਂ ਦਾ ਕਾਰਜਕ੍ਰਮ।

ਸ਼ੋਤੋ ਮੈਂ ਤੁਹਾਡੀ ਰੇਡੀਓ ਦੋਸਤ ਪਿੰਕੀ ਹੁਣ ਲੈਣੀ ਆ ਤੁਹਾਡੇ ਤੋਂ ਇਜਾਜ਼ਤ ਪੰਜਾਬੀ ਗੀਤਾਂ ਦੇ ਇਸ ਕਾਰਜਕ੍ਰਮ ਤੇ ਫਿਰ ਮਿਲਾਂਗੇ ਸੁਣਦੇ ਰਹੋ ਰੇਡੀਓ ਗੁੰਜਨ ਧਰਮਸ਼ਾਲਾ ਗੁੰਜ ਆਪਣੇ ਪੰਨ ਦੀ।

0: हाँ बोला दिन रेडियो गुंजन धर्मशाला ते तो हाँ सारे इस वक्त कार्यक्रम सुना दिन आपने रेडियो दो शशि कन्या। इसी कन्या हाँ फिर ते वापिस अपनी गलबात ऊपर आई हो कने तो हाँ सारे भी मेरी गलबात कन्या जरूर जिड़े इससे जुड़ी सकते। ये सफर तो हाँ तक रहा है 2 से 3 बजे तक, तो जल्दी जल्दी इस कार्यक्रम के सफर कन्या जुड़िया। जुड़ने वास्ते जिहड़ा हमारा नंबर है से एक बार फिर ते तुहां तक पहुँचाई देन, नंबर है 701-811-7091। तो इस नंबर पर तुहां कॉल करा या टेक्स मैसेज करा या व्हाट्सएप मैसेज करा। अगले जिहड़ा श्रोता न कर देन तिना कन्ने गल बात। हैलो,
1: नमस्कार मैडम जी।
0: नमस्ते जी, स्वागत है जी तुहांदा रेडियो गुंजन धर्मशाला च।
1: ठीक ठाक है ना?
0: हां जी बिल्कुल ठीक ठाक है जी, तुहां ठीक ठाक है ना?
1: हां जी हां जी मैडम
0: जी, तुहां अपनी रेडियो सेट दी आवाज कम करी लेंगे जी?
1: एक मिनट बस। हेलो
0: जी, तुहां कुत्थों ते बोला दे कने तुहांदा नां की है जी?
1: ਮੈਂ ਧਰਮਸ਼ਾਲਾ ਦੇ ਗੁੰਡਾ ਦਾ ਆਪੀ ਜੀ ਕੁਮਾਰ
0: ਜੀ। ਤਾਂ ਵਿਜੇ ਜੀ, ਧਰਮਸ਼ਾਲਾ ਦਾ ਮੌਸਮ ਕਿਦੇ ਹੈ ਇਸ ਟਾਈਮ?
1: ਵੈਰੀ ਫਿਲਹਾਲ ਠੀਕ ਹੈ
0: ਜੀ। ਠੀਕ ਹੈ
1: ਜੀ
0: ਜੀ। ਤਾਂ ਵਿਜੇ ਜੀ, ਗੱਲਬਾਤ ਅਹਾਂ ਕਰਾ ਦੇਣ ਤੁਹਾਂ ਜ਼ਰੂਰ, ਅਗਰ ਸ਼ੁਰੂ ਤੇ ਸੁਣਾ ਦਿਓਗੇ ਤਾਂ ਤੁਹਾਂ ਗੱਲਬਾਤ ਸੁਣੀ ਲਈ ਹੋਣੀ ਹੈ ਵੈਸੇ ਤਾਂ।
1: ਨਹੀਂ ਮੈਡਮ ਜੀ, ਮੈਂ ਨਹੀਂ ਸੁਣੀ, ਮੈਂ ਤਾਂ ਚਾਲੂ ਦਿੱਤਾ
0: ਜੀ। ਅੱਛਾ, ਓਨ ਹੀ ਓਨ ਕੀਤਾ ਤੁਹਾਂ?
1: ਹਾਂਜੀ ਹਾਂਜੀ
0: ਜੀ। ਤਾਂ ਗੱਲਬਾਤ ਅਹਾਂ ਕਰਾ ਦੇਣ ਬੱਚਿਆਂ ਦੀ।
1: ਹਾਂਜੀ ਮੈਡਮ ਜੀ,
0: ਬੱਚਿਆਂ ਦਾ ਖਿਆਲ ਰੱਖਣਾ ਕਿੰਨਾ ਜ਼ਿਆਦਾ ਜ਼ਰੂਰੀ ਹੈ ਨਾ ਜੀ?
1: ਹਾਂਜੀ ਜੀ, ਮਾਂ ਬੜੀ ਰੱਖਣਾ ਬੜੀ ਜ਼ਰੂਰੀ
0: ਜੀ। ਚਾਹੇ ਸੇ ਕਈ ਵਾਰ ਹੁੰਦਾ ਨਾ ਕਿ ਬੱਚੇ ਲਾਹ ਪੈਸੇ ਪਕੜਾਈ ਦੇਣ, ਸਿੱਕੇ ਪਕੜਾਈ ਦੇਣ, ਜਾਂ ਬੱਚਿਆਂ 'ਚੋਂ ਕਈ ਵਾਰ ਹੁੰਦਾ ਕਿ ਪੇਰੈਂਟਸ ਬਿਜੀ ਹੁੰਦੇ ਤਾਂ ਬੱਚੇ ਆਪਣਾ ਹੀ ਜਿਹੜਾ ਕੰਮ ਹੈ ਜਾਂ ਖੇਲਾਂ ਦੇ ਹੁੰਦੇ ਨਾ ਜੀ।
1: ਹਾਂਜੀ ਹਾਂਜੀ
0: ਜੀ, ਤਾਂ ਛੋਟੀ ਛੋਟੀ ਗੱਲਾਂ ਹੁੰਦੀਆਂ ਨਾ ਜੀ, ਕਈ ਵਾਰ ਆਹਾਂ ਤਿਨਾਂ 'ਚੋਂ ਹੀ ਨਜ਼ਰ ਅੰਦਾਜ਼ ਕਰਦੇ।
1: ਹਾਂਜੀ ਮੈਡਮ
0: ਜੀ, ਤਾਂ ਤੁਹਾਨੂੰ ਕੀ ਲੱਗਦਾ ਕਿਸ ਤਰੀਕੇ ਨੇ ਪੇਰੈਂਟਸ ਆਪਣੇ ਬੱਚਿਆਂ ਦਾ, ਛੋਟੇ ਬੱਚਿਆਂ ਦਾ ਖਿਆਲ ਜਿਹੜੇ ਸੇ ਰੱਖੀ ਸਕਦੇ?
1: ਰੱਖਣਾ ਚਾਹੀਦਾ ਮੈਡਮ ਜੀ, ਥੋੜੇ ਜਿਹੜੇ ਸਿੱਕੇ ਲੈ ਦੇਣਾ ਨਹੀਂ ਚਾਹੀਦੇ ਨੇ ਬੱਚਿਆਂ ਦਾ।
0: ਜੀ ਜੀ
1: ਹਾਂਜੀ
0: ਜੀ ਜੀ। ਤਾਂ ਵਿਜੇ ਜੀ, ਅੱਜ ਤੁਹਾਨੂੰ ਕੁੰਦਿਆ ਗੀਤ ਸੁਣਨਾ ਪਸੰਦ ਕਰਕੇ
1: ਆਈ ਜੀ ਮੈਡਮ ਜੀ ਆਪਣੀ ਵਿੱਚ
0: ਜੀ ਕੋਈ ਵੀ जी जरूर जी, जुड़ने वास्ते बड़ा बड़ा धन्यवाद जी तुहांदा। जी तो श्रोताओं, तुहां सारे भी इस कार्यक्रम दे सफर चाह करने जुड़ी सकते, कन्या करने गलबात जिहड़ी से जरूर करी सकते। तो इसी गलबात जो अहां इत्थे रोक देना, कन्या तुहां जो अगली फरमाइश दी ओर लेकर चलो है